ਕਿੱਥੇ ਕਰਾਂ ਦੇਸ ਤੂੰ ਕੀ ਕੰਮ ਤੇ ਹਾਂ ਅਨਾਮਕ ਨਿਕੇ ਕੰਮ ਤੇ ਹਿਆ ਹਾਂ ਨਸ਼ਨਾਮਕ ਕੀ ਨਸ਼ਨਾਮ ਹਾਂ ਚੇਮ ਕਰਾਂ ਹਿਆ ਕੋ ਕੋ ਨਾ ਤੇ ਹਾਂ ਅਨਾਮ